0: Welcome, you're watching India Today, and I'm Anisha Mathur with the headlines of this hour. China President Xi Jinping may arrive for BRICS on Saturday, all set for Modi-Xi bilateral on BRICS sidelines. PM Modi-Xi bilateral likely on Saturday at 6 p.m. Deceased Gulzar's family's big charge says body cremated without consent. Congress demands immediate arrest of Punjab minister. Took on Punjab minister, was body forcibly cremated. Stalin responds to CM Vijay's broken jaw gesture, calls Vijay as brother, recounts horror during Misa arrest, says brutality was severe, jawbone was broken during the attack, claims he is still carrying scars of that time. Team Vijay gets a name in Tamil Nadu. The Secular Social Justice Victory Alliance, TVK and allies give thumbs up to new name, left absent from the naming ceremony. BJP mocks new name, points to presence of IUML in alliance, says secular only by name. iPhone redefines folding phone at the Apple launch. iPhone Duo, Apple's first foldable phone, steals the show. Starts at 2,99,900 in India.
1: Is a 7.6-inch display. Again, very fluid. Almost everything from every different viewing angle is perfectly visible, no problem at all. But when you fold it, it turns into this 5.4 canvas, which is also very hand-friendly.
0: Breaking news coming in on from Punjab. Big intimidation threat charge on Maan cops. After forced cremation, now intimidation charge. Gulzar's wife claims, "We are intimidated by Punjab police. Cops threatened my son and nephew." Gulzar's wife has claimed that her husband's body was forcibly cremated. The son has also said the same thing, that the father's body was forcibly cremated without consent. This is a big charge coming in from the family of the deceased. Let's listen in.
2: ਮੇਰੀ ਸਾਡੇ ਤੋਂ ਬਸ ਮੰਗਾਂ ਪੂਰੀਆਂ ਕਰੀ ਜਾਣ ਮੇਰੇ ਬੱਚੇ ਨੌਕਰੀ ਮਿਲ ਜਾਏ ਬਸ ਜਿਹੜੀਆਂ ਮੰਗਾਂ ਧਰੀਆਂ ਨੇ ਉਹਨਾਂ ਨੇ ਉਹ ਪੂਰੀਆਂ ਕਰੀਆਂ ਜਾਣ ਇਨਸਾਫ ਮਿਲਣਾ ਚਾਹੀਦਾ ਸਾਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਸਾਨੂੰ ਖਤਰਾ ਹੈਗਾ ਉਹਨਾਂ ਤੋਂ ਬਹੁਤ ਖਤਰਾ ਮੇਰੇ ਪਿਓਰ ਨੂੰ ਵੀ ਸਾਨੂੰ ਖਤਰਾ ਹੈਗਾ ਬਾਹਰ ਅੰਦਰ ਕੰਮ ਕਰਦੇ ਨੇ ਸਾਡੇ ਬੱਚਿਆਂ ਨੂੰ ਵੀ ਖਤਰਾ ਹੈਗਾ
0: Aseem Bassi is joining me on this story. Aseem, what more can you tell us? There are big charges being laid at the door of Bhagwant Mann's offices, his ministers and the cops. We are getting the connection back with Aseem Bassi there. Aseem Bassi will be joining me in just a moment on this story. The family of deceased Gulzar has laid big charges. Aseem is back with us on the story. Aseem, big allegations against the Maan government and the police. What more can you tell us?
3: Yes, definitely. The entire family got together. They released a video that they were under immense pressure. The cremation of Gulzar Singh was done forcibly. That is what the family claims. And they want that whatever names that Gulzar Singh took in his dying statement or before dying, the video which was made, whatever names he took, action must be taken against everyone. So now the opposition going all guns blazing at the government. The BJP delegation is heading for Sagarur. The National Commission for Scheduled Castes also reached the meeting. met the family and asked that security must be given to the family. But family has made big allegations that cremation was done forcibly and they were put under immense pressure. Now they want justice for Gulzar Singh. So a lot of action happening. Even the Congress Party met the governor and demanded action against Finance Minister Harpal Singh Chima. Shiromani Akali Dal senior leader Bikram Singh Majitia also said that this union government must ensure the security of the family and because they say that they are under immense pressure. Yes.
0: All right. Thank you very much for that. Aseem Bassi bringing us that story from Punjab. The family continues to raise serious allegations against the Punjab government. But more breaking news coming in. I beg your pardon. Let's go back to what has happened in Punjab. Another twist is emerging in the Gulzar death case as the Maan government faces heat from multiple fronts. Just a day after Gulzar's family claimed there was an understanding with the government over the case, a fresh video has now surfaced. This time, Gulzar's son is heard making serious allegations as the political storm over the case intensifies. In the video, Gulzar's son alleges that his body was forcibly cremated and they could not perform the last rites as they wanted. He added that they did not receive any compensation either. Gulzar's wife, meanwhile, also alleges that his body was forcibly cremated and claims that the family is now facing threats. She has further alleged that Punjab police were threatening them. Meanwhile, Congress delegation met the Punjab governor, raising a series of allegations, including that Minister Chima was shielded and not named in the FIR, that Gulzar was harassed after questioning Chima, and that his body was forcibly cremated. The Congress has accused the government of suppressing the issue while demanding his immediate arrest. The BJP also met Gulzar's family today with former Punjab BJP President Sunil Jakhar accusing the Aam Aadmi Party government of taking advantage of the poor and rubbing salt into their wounds, alleging that blood money was being offered to the family as compensation.
4: Sir, Prasasan ne dhakke naal sanskar kita ji. ਸਾਨੂੰ ਕਹਿੰਦੇ ਨੌਕਰੀ ਦਵਾਂਗੇ ਐਂ ਦਵਾਂਗੇ ਕੁਛ ਨਹੀਂ ਮਿਲਿਆ ਜੀ ਡਿਪਰੈਸ਼ਨ ਸੀ ਪੁਲਿਸ ਦਾ ਦਬਾਅ ਹੀ ਇੰਨਾ ਸੀ ਕਿਉਂਕਿ ਪੰਜ ਛੇ ਜ਼ਿਲ੍ਹਿਆਂ ਦੀ ਪੁਲਿਸ ਸੀ ਜੀ ਹਾਂ ਜੀ ਸਹਿਮਤੀ ਤੋਂ ਬਿਨਾਂ ਹੋਇਆ ਜੀ ਸਰ ਘਰ ਵੀ ਨਹੀਂ ਆਉਣ ਦਿੱਤਾ ਜੀ ਸਿੱਧੀ ਸ਼ਮਸ਼ਾਨ ਘਾਟ ਚ ਲੈ ਕੇ ਗਏ ਨੇ ਜੀ ਮੂੰਹ ਤੱਕ ਨਹੀਂ ਦੇਖਣ ਮਿਲਿਆ ਕੱਪੜਾ ਤੱਕ ਵੀ ਨਹੀਂ ਪਾਉਣ ਦਿੱਤਾ ਜੀ ਇੰਨਾ ਧੱਕਾ ਕੀਤਾ ਜੀ ਪੁਲਿਸ ਨੇ ਮੰਗ ਤਾਂ ਸਰ ਇਨਸਾਫ ਮਿਲਣਾ ਚਾਹੀਦਾ ਜੀ ਚੀਮਾ ਸਾਹਿਬ ਨੂੰ ਅੰਦਰ ਜਾਣਾ ਚਾਹੀਦਾ ਜੀ ਜਿਹੜੇ ਜਿਹੜੇ ਉਹਦੇ ਦੋਸੀ ਨੇ ਨਾਲ ਜਿਹੜੇ ਜਿਹੜੇ ਦਾ ਨਾਂ ਲੈ ਕੇ ਗਿਆ ਬਾਕੀ ਸਾਡੇ ਲਈ ਵਿਧ ਪ੍ਰੂਫ ਪੀੜੀ ਹੋਏਗੀ ਉਹ ਅੰਦਰ ਹੋਣੇ ਚਾਹੀਦੇ ਨੇ
2: ਮੇਰੀ ਸਾਡੇ ਤੇ ਬਸ ਮੰਗਾਂ ਪੂਰੀਆਂ ਕਰੀ ਜਾਣ ਮੇਰੇ ਬੱਚੇ ਨੌਕਰੀ ਮਿਲ ਜੇ ਬਸ ਜਿਹੜੀਆਂ ਮੰਗਾਂ ਧਰੀਆਂ ਨੇ ਉਹਨਾਂ ਨੇ ਉਹ ਪੂਰੀਆਂ ਕਰੀਆਂ ਜਾਣ ਇਨਸਾਫ ਮਿਲਣਾ ਚਾਹੀਦਾ ਸਾਨੂੰ ਜਿਹੜੇ ਦੋਸੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਸਾਨੂੰ ਖਤਰਾ ਹੈਗਾ ਉਹਨਾਂ ਤੋਂ ਬਹੁਤ ਖਤਰਾ ਮੇਰੇ ਪਿਓਰ ਨੂੰ ਵੀ ਸਾਨੂੰ ਖਤਰਾ ਹੈਗਾ ਬਾਹਰ ਅੰਦਰ ਕੰਮ ਕਰਦੇ ਨੇ ਸਾਡੇ ਬੱਚਿਆਂ ਨੂੰ ਵੀ ਖਤਰਾ ਹੈਗਾ
5: ਧੱਕੇ ਨਾਲ ਮੇਰੇ ਪਿਤਾ ਜੀ ਦਾ ਸੰਸਕਾਰ ਕਰਵਾਇਆ ਗਿਆ ਮੇਰੇ ਭਰਾ ਨੂੰ ਗੁੰਮਰਾਹ ਕਰਕੇ ਤੇ ਸੰਸਕਾਰ ਕਰਵਾਇਆ ਗਿਆ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਜਿੰਨਾ ਟਾਈਮ ਮੇਰੇ ਪਿਤਾ ਜੀ ਨੂੰ ਕੋਈ ਇਨਸਾਫ ਨਹੀਂ ਮਿਲੇਗਾ ਜਿੰਨਾ ਇਨਸਾਫ ਨਹੀਂ ਮਿਲੇਗਾ ਅਸੀਂ ਨਾ ਤਾਂ ਨਾ ਹੀ ਭੋਗ ਪਾਵਾਂਗੇ ਨਾ ਹੀ ਫੁੱਲ ਚੁਗਾਵਾਂਗੇ ਉਹਨਾਂ ਦੇ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਸਾਰੇ ਪੰਜਾਬ ਅੱਗੇ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਵੀ ਅਸੀਂ ਜੋ ਕਿ ਉਹਨਾਂ ਨੂੰ ਇਨਸਾਫ ਮਿਲੇ ਮੇਰੇ ਪਿਤਾ ਜੀ ਨੇ ਜਿੰਨਾਂ ਜਿਨ੍ਹਾਂ ਦਾ ਨਾਮ ਵੀਡੀਓ ਵਿੱਚ ਲਿਆ ਹੈ ਉਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
6: ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਚਲਾ ਰਹੀ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਅਤੇ ਪੁਲਿਸ ਮਿਲ ਕੇ ਜਿਸ ਤਰੀਕੇ ਦੇ ਨਾਲ ਆਮ ਜਨਤਾ ਨੂੰ ਉਹਨਾਂ ਦੇ ਬੋਲਣ ਦਾ ਹੱਕ ਛੀਨ ਰਹੀ ਹੈ ਖਤਮ ਕਰ ਰਹੀ ਦਬਾ ਰਹੀ ਹੈ ਉਹ ਸਾਰੀਆਂ ਗੱਲਾਂ ਲੈ ਕੇ ਅਸੀਂ ਮਿਲੇ ਹਾਂ ਇਸ ਤੋਂ ਵੱਧ ਸਬੂਤ ਕਿਆ ਹੋ ਸਕਦਾ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਸਰਕਾਰ ਦੀ ਸ਼ਹਿ ਹੈ ਭਗਵੰਤ ਮਾਨ ਜੀ ਦੀ ਸ਼ਹਿ ਹੈ ਤੇ ਆਮ ਆਦਮੀ ਪਾਰਟੀ ਦੀ ਸ਼ਹਿ ਹੈ
7: ਜਿਹੜਾ ਤੁਹਾਡੀ ਸਰਕਾਰ ਨੇ ਪੁਲਿਸ ਨੇ ਪੂਰਾ ਅਮਲਾ ਲਾ ਕੇ ਜੋ ਤੁਸੀਂ ਉਹਦਾ ਅੰਤਿਮ ਸੰਸਕਾਰ ਕੀਤਾ ਧੱਕੇ ਦੇ ਨਾਲ ਦੈਟ ਅਮਾਉਂਟਸ ਟੂ ਡਿਸਟ੍ਰਕਸ਼ਨ ਆਫ ਐਵੀਡੈਂਸ ਅਕੋਰਡਿੰਗ ਟੂ IPC ਤੁਰੰਤ ਹਰਪਾਲ ਚੀਮੇ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਨਾਟ FIR ਤਾਂ ਰੈਡੀ ਸਟੱਡੀ ਪਈ ਆ ਹਰਪਾਲ ਚੀਮੇ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਨੂੰ ਕੈਬਨਿਟ ਦੇ ਵਿੱਚੋਂ ਤੁਰੰਤ ਕੱਢਿਆ ਜਾਵੇ ਔਰ ਜਿਹੜਾ ਧੱਕੇ ਨਾਲ ਅੰਤਿਮ ਸੰਸਕਾਰ ਕਰਾਇਆ ਗਿਆ ਗੁਲਜ਼ਾਰ ਸਿੰਘ ਦਾ ਉਹ ਸਾਰੇ ਲੋਕਾਂ ਦੇ ਜਿਹੜੇ ਪੁਲਿਸ ਆਫਿਸਰ ਸੀ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਲੋਕ ਗਏ ਮਜ਼ਦੂਰ ਯੂਨੀਅਨ ਜਿਹੜਾ ਨਾਮ ਮੈਂ ਫਿਰ ਕਿਤੇ ਗਲਤ ਨਾ ਲੈਣਾ ਪੜ੍ਹ ਲਓ ਤੁਸੀਂ ਚੰਗੀ ਤਰ੍ਹਾਂ ਨਾਲ ਇਹਨਾਂ ਦਲਾਲਾਂ ਤੇ ਇਹਨਾਂ ਟਾਊਟਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਐਵੀਡੈਂਸ ਡਿਸਟਰੋਏ ਕੀਤਾ ਉਹਦਾ ਧੱਕੇ ਨਾਲ ਸੰਸਕਾਰ ਕਰਕੇ
8: ਜੇ ਜੋ ਗੁਲਜ਼ਾਰ ਸਿੰਘ ਕੋ ਕਿਸਨੇ ਮਾਰਾ ਜੋ ਮਨਜੀਤ ਸਿੰਘ ਵਿਚਾਰਾ ਜ਼ਿੰਦਗੀ ਮੌਤ ਕੀ ਲੜਾਈ ਲੜ ਰਿਹਾ ਹੈ ਮੋਹਨਜੀਤ ਸਿੰਘ ਸ਼ੇਰੋਂ ਵੋ ਕਿਸਕੀ ਵਜ੍ਹਾ ਸੇ ਹੈ ਮੌਜੂਦਾ ਸਰਕਾਰ ਕੀ ਵਜ੍ਹਾ ਸੇ ਜੇ ਪੁਲਿਸ ਕੇ ਡਰਾਵੇ ਸੇ ਲੋਗੋ ਕੋ ਮਾਰ ਕੇ ਧਮਕਾ ਕੇ ਜੇ ਲੋਗੋ ਕੋ ਡਰਾ ਕਰਕੇ ਕੋਈ ਬਾਤ ਨਾ ਕਰੇ ਨਸ਼ੇ ਕੋ ਤੋ ਰੋਕ ਨਹੀਂ ਸਕੇ ਹਮਨੇ ਸੀਬੀਆਈ ਕੀ ਇਨਕੁਆਇਰੀ ਕਿਉਂ ਮਾਂਗੀ
9: ਕੋ ਪ੍ਰੈਜ਼ੈਂਟਡ ਬਾਈ ਹਿੰਟ ਇੱਕ ਹਿੰਟ ਤੋ ਦੇਤੇ ਪਾਵਰਡ ਬਾਈ ਸਿਕਸ਼ਾ ਓ ਅਨੁਸੰਧਾਨ ਯੂਨੀਵਰਸਿਟੀ ਐਮਪਾਵਰਿੰਗ ਸਟੂਡੈਂਟਸ ਫਾਰ ਅ ਬ੍ਰਾਈਟਰ ਫਿਊਚਰ

0: ਇੱਕ ਮੈਂ ਤੁਹਾਨੂੰ ਗੱਲ ਕਰਾਂ ਜੀ, ਕੱਲ ਚੀਮਾ ਆਇਆ ਸੀ ਸਾਡੇ, ਸਵਾਲ ਕੀਤਾ ਸੀ ਜੀ ਮੈਂ, ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ, ਮੇਰੀ ਬਹੁਤ ਵਾਰ ਵੀ ਜ਼ਿੰਮੇਵਾਰ ਹੈ।
1: A question on Punjab's drug crisis. A confrontation with Finance Minister Harpal Cheema. And days later, Gulzar Singh was dead. Over a year after Urta Punjab put the state's drug crisis on the national screen, the issue is back at the center of a political storm. The controversy escalated on Thursday after Gulzar's family alleged that his body was forcibly cremated. This a day after Gulzar's family claimed there was an understanding with the government.
2: ਕੋਈ ਦਵਾ ਨਹੀਂ ਪਾਇਆ ਸਾਡੇ ਤੇ, ਮੇਰੇ ਭਰਾ ਨੂੰ ਸਰਕਾਰ ਵੱਲੋਂ ਨੌਕਰੀ ਮਿਲੀ ਹੈ, ਨਾਲੇ ਜਿਹੜਾ ਖਰਚਾ ਉਹ ਸਾਰਾ ਬਦੋਦਰ
3: ਦੋਸ਼ੀਆਂ ਨੂੰ ਸਜ਼ਾ ਤਾਂ ਨਹੀਂ ਪਾਇਆ
4: ਗਿਆ, ਨਹੀਂ ਨਹੀਂ ਸਾਡੇ ਦੇ ਦਬਾਅ
3: ਦੋਸ਼ੀਆਂ ਨੂੰ ਸਜ਼ਾ ਮਿਲ ਗਈ, ਹੋਰ ਕੀ ਜਾਈਂਦਾ
2: ਦੋਸ਼ੀਆਂ ਨੂੰ ਸਜ਼ਾ ਮਿਲ ਗਈ ਯਾਰ।
3: ਓਕੇ,
2: ਇੱਕ ਭਗਾਵੜਾ ਉਹਨੂੰ ਵੀ ਚੱਕ ਰਹੇ,
3: ਬਾਕੀ
2: ਉਹ ਕੈਨੇਡਾ ਲੰਘਿਆ ਉਹਨੂੰ ਫੜਨ ਦੇਣਗੇ,
4: ਉਹਦੇ ਕਾਰਵਾਈ ਤਾਂ ਸੰਤੁਸ਼ਟ ਆ ਹੀ ਜਾਂਦਾ।
5: ਪ੍ਰਸ਼ਾਸਨ ਨੇ ਧੱਕੇ ਨਾਲ ਸੰਸਕਾਰ ਕੀਤਾ ਜੀ, ਸਾਨੂੰ ਕਹਿੰਦੇ ਨੌਕਰੀ ਦਵਾਂਗੇ ਐਂ ਦਵਾਂਗੇ, ਕੁਛ ਨਹੀਂ ਮਿਲਿਆ ਜੀ। ਡਿਪਰੈਸ਼ਨ ਸੀ, ਪੁਲਿਸ ਦਾ ਦਬਾਅ ਹੀ ਇੰਨਾ ਸੀ ਕਿਉਂਕਿ 5-6 ਜ਼ਿਲ੍ਹਿਆਂ ਦੀ ਪੁਲਿਸ ਸੀ। ਮੰਗ ਦਾ ਸਰ ਇਨਸਾਫ਼ ਮਿਲਣਾ ਚਾਹੀਦਾ ਜੀ, ਚੀਮਾ ਸਾਹਿਬ ਨੂੰ ਅੰਦਰ ਜਾਣਾ ਚਾਹੀਦਾ ਜੀ, ਜਿਹੜੇ ਜਿਹੜੇ ਉਹਦੇ ਦੋਸਤੀ ਨੇ ਨਾਲ, ਜਿਹੜੇ ਜਿਹੜੇ ਨਾਂ ਲੈ ਕੇ ਗਿਆ, ਬਾਕੀ ਸਦਲੇ ਵਿਧ ਪ੍ਰੂਫ ਵੀਡੀਓ ਹੈਗੀ, ਉਹ ਅੰਦਰ ਹੋਣੇ ਚਾਹੀਦੇ।
6: His wife has also alleged intimidation and threats from Punjab police.
7: ਇਨਸਾਫ ਮਿਲਣਾ ਚਾਹੀਦਾ ਸਾਨੂੰ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਸਾਨੂੰ ਖਤਰਾ ਹੈਗਾ ਉਹਨਾਂ ਤੋਂ, ਬਹੁਤ ਖਤਰਾ, ਮੇਰੇ ਪਿਓਰ ਨੂੰ ਵੀ ਸਾਨੂੰ ਖਤਰਾ ਹੈਗਾ, ਬਾਹਰ ਅੰਦਰ ਕੰਮ ਕਰਦੇ ਨੇ, ਸਾਡੇ ਬੱਚਿਆਂ ਨੂੰ ਵੀ ਖਤਰਾ ਹੈਗਾ।
6: What began with Gulzar raising questions over drugs has now turned into a showdown in Punjab with elections due next year. Rahul Gandhi has demanded Harpal Cheema's resignation and questioned why his name does not figure in the FIR. A Congress delegation met the Punjab governor demanding action against Cheema.
8: Jo FIR hui, us FIR mein sarpanch का नाम तो लिख दिया, पर डाइंग डिक्लेरेशन जो है उसमें ये लिखा गया था कि FM और सरपंच की वजह से मैं सल्फाज खा रहा हूं, और इन्होंने मेरे को मजबूर कर दिया कि मैं मरने के लिए मेरे को मजबूर कर दिया। अगर सरपंच का है तो डाइंग डिक्लेरेशन के ऊपर FM के ऊपर FIR होनी चाहिए, और इमीडिएटली दोनों की अरेस्ट होनी चाहिए।
6: The BJP too met Gulzar's family, while the Akali Dal has joined the offensive against the Bhagwant Mann government.
9: ये जो गुलजार सिंह को किसने मारा, जो मनजीत सिंह चारा जिंदगी मौत की लड़ाई लड़ रहा है, मोहनजीत सिंह शेरों, वो किसकी वजह से है? मौजूदा सरकार की वजह से। ये पुलिस के डरावे से लोगों को मार के धमका के, ये लोगों को ड्रा करके कोई बात ना करे, नशे को तो रोक नहीं सके। हमने सीबीआई की इंक्वायरी क्यों मांगी, हमें ये पंजाब के ऊपर भरोसा ही नहीं है।
10: They have arrested four people, they say. One is absconding, but the biggest name, the first name that Gulzar took in the ambulance was Harpal Cheema. This police tries to downplay that, try to save Harpal Cheema. Family was not even allowed to do antim darshan. Unko antim darshan hi dekh karne diye, dekhne nahi diya. Aap kamal hogi, kam se kam 1000 police wala laga ke wahan pe sanskar kar diya.
6: And now the National Commission for Scheduled Castes has stepped in. The NCSC chairman Kishore Makwana met Gulzar's family today, adding to the scrutiny around the case. Aam Aadmi Party, meanwhile, has accused Congress, BJP and the Akali Dal of politicizing Gulzar's death.
11: अपनी जिम्मेदारी मानने की बजाय कि उन्होंने पंजाब को बर्बाद किया है कांग्रेस पार्टी ने और बीजेपी अकाली सरकारों ने, वो सवाल उठा रहे हैं उस सरकार के ऊपर जो नशे के खिलाफ सबसे बड़ा युद्ध लड़ रही है इस वक्त पूरे देश के अंदर। कोई और सरकार है जो नशे के खिलाफ स्केल पे युद्ध चला रही है या नशे को खत्म करने का प्रयास कर रही है? भगवंत मान सरकार नशे के कारोबार को पंजाब से मिटाने के लिए वचनबद्ध है और लगे हुए पूरी ताकत के साथ।
6: From Urta Punjab on screen to Gulzar's death on the ground, Punjab's drug crisis has once again become a political flashpoint. With Kamaljeet Sandhu, Bureau Report, India Today.